0: ਹਏ ਪੱਥਰ ਸਮਝ ਕੇ ਬਾਤ ਅਖਾਨੀ ਹੋਏ ਜਲਨ ਦੇ ਕਾਨ ਤਿਆਰਾ ਜਰਾ ਸੰਭਲ ਕੇ ਤੁਰ ਸ਼ਲਬ ਕਰ ਜੀਵਈ ਬਟਾ ਕਰ ਪਰ ਦੇ ਦਾਰਾ
1: ਹੈ ਪੀਰ ਸ਼ਬੀਰ ਜੇ ਹਰ ਦਮ ਗਮ ਮੇ